0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਟੂਟ ਜਾਤੇ ਹੈ ਦਿਲ ਇਸ਼ਕ ਕੇ ਦਰਬਾਰੋਂ ਮੇਂ ਲੌਟ ਜਾਤੇ ਹੈ ਆਸ਼ਿਕ ਬਰਫ ਕੇ ਅੰਗਾਰੋਂ ਮੇਂ ਸੁਨਾ ਹੈ ਢੂੰਢਣੇ ਸੇ ਖੁਦਾ ਵੀ ਮਿਲ ਜਾਤਾ ਹੈ ਸ਼ਾਇਦ ਹਮ ਵੀ ਮਿਲ ਜਾਏ ਤੁਮੇ ਇੱਕ ਦਿਨ ਟੂਟੇ ਹੋਏ ਸਿਤਾਰੋਂ।

0: आप सुन रहे हैं FM 101।
1: शुक्रिया, आपने FM 101 ट्यून किया।
2: ਅੱਖੀ ਮੈਂ ਹੀ ਖੁੱਲੇ ਫੋਨ ਤੇ ਮੇਰੇ ਸਭ ਤੋਂ ਮੈਂ ਪਹਿਲਾਂ ਤੈਨੂੰ ਮੈਸੇਜ ਕਰਾਂ ਤੇਰੀ ਕਿਊਟ ਜੀ ਸਮਾਈਲ ਦੇਖਾਂ ਰੇ ਟੂਨਾਈਟ ਕਦੇ

ਯਾਰ ਦਿੰਦੇ ਹੱਲਾ ਸ਼ੇਰੀਆਂ ਖੂਨ ਵਿੱਚ ਮਿਲੀਆਂ ਦਲੇਰੀਆਂ ਜਿਨ੍ਹਾਂ ਨਾਲ ਵਾਧੂ ਖੇਡਦੀ ਫੜ ਲੈਂਦੇ ਹੇਰਾ ਫੇਰੀਆਂ ਯਾਰ ਦਿੰਦੇ ਹੱਲਾ ਸ਼ੇਰੀਆਂ ਖੂਨ ਵਿੱਚ ਮਿਲੀਆਂ ਦਲੇਰੀਆਂ ਜਿਨ੍ਹਾਂ ਨਾਲ ਵਾਧੂ ਖੇਡਦੀ

0: شکریہ آپ نے ایف ایم 101 ٹیون کیا۔
1: پاکستان دے مشہور و معروف تے قدیم طبی ادارے دواخانہ پروفیسر سلیمان والوں پروگرام دی میزبان سائمہ اپنے پین پراواں تے محترم بزرگاں دی خدمت وچ بہت سارے سلام تے بہت ساریاں دعاواں دا گلدستہ پیش کردی ہے تے امید کردی ہے کہ تسی اس پروگرام تو حاصل ہون والی طبی رہنمائی دے ذریعے الحمدللہ صحت مند تے پرسکون تے خوشیاں بھری زندگی گزار رہے ہوو گے تے مزید طبی رہنمائی واسطے اپنی پسندیدہ میزبان سائمہ نوں اڈیک رہے ہوو گے۔ سونے پین پرو، میں جاننی ہاں کہ تانوں اصل وڈیک تے پروفیسر سلیمان صاحب دی ہوندی ہے، کیونکہ اوہی تانوں صحت مند زندگی گزارن دے مشورے دیندے نے۔ جناب فکر مند نہیں ہونا، کیونکہ پاکستان دے منے تنے عظیم طبی سکالر، ماہر نباتات، پاکستان طبی فاؤنڈیشن دے چیئرمین تے یونانی میڈیکل کالج دے سابق وائس پرنسپل جناب پروفیسر سلیمان صاحب ساڈے پروگرام وچ تشریف لیا چکے نے۔ لیکن جناب پہلاں تسی نوٹ فرماؤ ساڈا پتہ تے فون نمبر، تاکہ تسی اپنی بیماریاں دی مکمل تشخیص واسطے پروفیسر سلیمان صاحب نو بذاتے خود مل سکو۔ تے جناب کاغذ پینسل سنبھالو تے احتیاط نال نوٹ کرو ساڈا پتہ تے فون نمبر۔ سلیمان دواخانہ رجسٹرڈ، پل فلائی اوور بالمقابل مینارے پاکستان، مین راوی روڈ، لاہور۔ فون نمبر 042-377-2760، یعنی 042-377-2710، موبائل نمبر ہے 0300-414-2608، یعنی 0300-414-2608۔ تے ساڈا ای میل ایڈریس ہے suleiman.dawakhana@gmail.com۔ سلیمان صاحب آیا نو، بلکہ جی پھر کے آیا نو، تے نال ہی بہت بہت شکریہ کہ تسی پروگرام وچ تشریف لیائے تے پروگرام دی شان ودائی۔
2: اما جی، اینے پیارے تے پر خلوص استقبالیہ کلمات دا بہت بہت شکریہ۔ سونا رب تانوں تے پروگرام سننے والے سارے پین بھراواں نوں ہمیشہ خوش و خرم رکھے۔
1: آمین، تے رب تہاڈی حیاتی کرے تے اسی تہاڈے کولوں انجی طبی رہنمائی حاصل کردے رہیے۔ سلیمان صاحب
2: جی، جی
1: موبائل فون نے تے ساڈے ملک وچ ایک وبا دی صورت اختیار کر لی
2: جی،
1: جنوں ویکھو وہ موبائل تے ہی مصروف ہے، بلکہ ہن تے کان وی ہر ویلے مصروف ہوندے نے۔
2: بالکل
1: سلیمان صاحب
2: جی،
1: صحت دے حوالے نال اس بارے کوئی گائیڈ کرو سانو۔
2: سما جی، موبائل فون بے شک ایک اہم یاد ہے تے ان دی وجہ نال بندے نوں بہت سہولت ہو گئی ہے۔
1: بالکل،
2: کیا جدو چاہے دوجے نال رابطہ کرے۔ ہاں
1: جی،
2: لیکن ساڈے ملک وچ بالخصوص نوجوان اینوں بہت زیادہ مس یوز کر رہے نے۔
1: بالکل بالکل
2: سما جی، ورلڈ ہیلتھ آرگنائزیشن نے وارننگ دتی ہے کہ موبائل فون دے زیادہ استعمال نال دماغی ٹیومر، کینسر تے ہائی بلڈ پریشر دے چانسز زیادہ ہو جاندے نے۔ سما جی، ان دے علاوہ موبائل دے غلط استعمال دے سبب اخلاقی بے راہ روی وی ودھ رہی ہے تے ساڈے نوجوان بہت ساری خطرناک تے پیچیدہ بیماریاں دا وی شکار ہو رہے نے۔ لہذا میں بالخصوص والدین نال گزارش کراں گا کہ وہ اپنے بچیاں تے نظر رکھن تے انہاں نوں ان دے بکثرت استعمال تو بچان دی ہر ممکن کوشش کرن۔
1: بالکل ٹھیک ہے سلیمان صاحب، اے تے واقعی لمحہ فکری ہے جدے وال خصوصی توجہ دی ضرورت ہے
2: جی۔
1: میرے سونے پین پرو، اپنے آپ نوں موبائل تو بچاؤ تے بیماریاں مکاؤ تے پرسکون ہو جاؤ۔ امید ہے کہ تسی سائمہ دے اس قیمتی نسخے تے ضرور عمل کرو گے۔ سلیمان صاحب
2: جی، جی
3: موجودہ دور سائنس تے ٹیکنالوجی دا دور ہے۔
2: ہاں جی بالکل،
3: ہر نوجوان کول جڑا نا کمپیوٹر، لیپ ٹاپ، انٹرنیٹ تے موبائل فون موجود نے۔
2: جی جی بالکل
3: سلیمان صاحب، صحت دے حوالے نال اس ٹیکنالوجی دے اثرات بارے تہاڈا کی خیال، تہاڈی کی رائے اے دے بارے؟
2: سما جی، بلا شبہ اے ٹیکنالوجی بے مثال تے نہایت مفید ہے۔
3: بالکل،
2: بشرط کہ اے ٹیکنالوجی علم دے حصول دے مطابق ہوئے۔ لیکن افسوس دی گل اے وے کہ ساڈے اکثر نوجوان اس ٹیکنالوجی دا غلط استعمال کردے نے۔
3: بالکل بالکل،
2: تے ریسرچ یا حصول علم دی بجائے اینوں یاری دوستی، شغل مغل یا اخلاق سوز مواد ویکھن واسطے استعمال کردے نے۔ تے او اس گل تو بے خبر نے کہ انہاں دی ایہو جی سرگرمیاں انہاں دی صحت واسطے کتنی خطرناک نے۔
3: بالکل بالکل بالکل
2: سہما جی، منوطب دے شعبے وچ تقریباً 30-32 سال ہو گئے نے۔
3: جی جی،
2: اج تو تقریباً 10-15 سال پہلو جدوں انٹرنیٹ یا موبائل فون نہیں سی آیا، ادوں نوجواناں دی بہت گھٹ تعداد پیچیدہ بیماریاں دا شکار سی۔
3: بالکل،
2: لیکن اس ٹیکنالوجی دے بعد نوجوان مریضاں دی تعداد وچ تقریباً 35% اضافہ ہویا ہے۔
3: اوہو،
2: تے حیرانی دی گل اے وے ਕਿ ਸਾਡੇ ਨੌਜਵਾਨ ਬਯਕ ਵਕਤ ਸ਼ਦੀਦ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਦੀ ਬਿਮਾਰੀ 'ਚ ਮੁਬਤਲਾ ਹੋ ਰਹੇ ਨੇ। ਲਿਹਾਜ਼ਾ ਮੈਂ ਇਸ ਪ੍ਰੋਗਰਾਮ ਦੀ ਵਿਸਾਤਤ ਨਾਲ ਵਾਲਦੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ਦੀਦ ਜ਼ਰੂਰਤ ਬਗੈਰ ਇਹਨਾਂ ਬੱਚਿਆਂ ਨੂੰ ਇੰਟਰਨੈੱਟ ਜਾਂ ਮੋਬਾਈਲ ਫੋਨ ਹਰ ਗਿਜ਼ ਮੁਹੱਈਆ ਨਾ ਕਰਨ।
3: ਬਿਲਕੁਲ ਸਹੀ।
2: ਤੇ ਅਗਰ ਬੱਚਿਆਂ ਕੋਲ ਇਹ ਚੀਜ਼ਾਂ ਮੌਜੂਦ ਨੇ ਤੇ ਉਹਨਾਂ ਨੂੰ ਸ਼ਦੀਦ ਜ਼ਰੂਰਤ ਦੇ ਬਗੈਰ ਇਸਤੇਮਾਲ ਨਾ ਕਰਨ ਦੇਣ।
3: ਬਿਲਕੁਲ।
2: ਤੇ ਉਹਨਾਂ ਤੇ ਚੈੱਕ ਰੱਖਣ ਕਿ ਉਹ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਨਾ ਕਰਨ।
3: ਬਿਲਕੁਲ ਬਿਲਕੁਲ।
2: ਮੈਂ ਉਮੀਦ ਕਰਨਾ ਕਿ ਵਾਲਦੈਨ ਮੇਰੀ ਇਸ ਗੁਜ਼ਾਰਿਸ਼ ਤੇ ਹਦਾਇਤ ਤੇ ਜ਼ਰੂਰ ਅਮਲ ਕਰਨਗੇ। ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਤੇ ਇਹਦੇ ਵਿੱਚ ਹੀ ਉਹਨਾਂ ਦੀ ਸਿਹਤਮੰਦੀ ਦਾ ਰਾਜ਼ ਵੀ ਪੁੱਛੀਦਾ ਹੈ।
3: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ, ਤੁਸੀਂ ਮੁਖਤਸਰ ਅਲਫਾਜ਼ ਵਿੱਚ ਨਿਹਾਇਤ ਮੁਫੀਦ ਗੱਲਾਂ ਦੱਸੀਆਂ ਨੇ ਜਿਹੜੀਆਂ ਹਕੀਕਤ ਤੇ ਮਬਨੀ ਨੇ, ਤੇ ਸਾਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਤੁਹਾਡੀ ਇਸ ਮੁਖਤਸਰ ਗੁਫ਼ਤਗੂ ਤੋਂ ਜ਼ਰੂਰ ਇਸਤਫਾਦਾ ਕਰਨਗੇ।
2: ਇਨਸ਼ਾਅੱਲਾ ਜੀ।
3: ਸਾਡੇ ਪ੍ਰੋਗਰਾਮ ਦਾ ਅਹਿਮ ਤਰੀਨ ਮਰਹਲਾ ਯਾਨੀ ਮਰੀਜ਼ਾਂ ਦੀ ਈਮੇਲ ਤੇ SMS ਸ਼ੁਰੂ ਹੋਣ ਦਾ, ਤੇ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਆ। ਇਹ ਈਮੇਲ ਸਫਦਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਤਕਲੀਫ ਹੈ। ਤਕਰੀਬਨ ਰੋਜ਼ ਹੀ ਸਿਰ ਦਰਦ ਹੋ ਜਾਂਦਾ ਹੈ ਤੇ ਬਿਲਾ ਨਾਗਾ ਦਰਦ ਦੀ ਗੋਲੀਆਂ ਖਾਂਦਾ ਵਾਂ। ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਲੈਣਾ ਵਾਂ ਪਰ ਬਲੱਡ ਪ੍ਰੈਸ਼ਰ ਫੇਰ ਵੀ ਕੰਟਰੋਲ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਇਹ ਮੇਰੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਇਨਸ਼ਾਅੱਲਾ ਠੀਕ ਹੋ ਜਾਵੇਗੀ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
2: ਸਫਦਰ ਭਾਈ, ਅਸਲ ਮਸਲਾ ਇਹ ਵੇ ਕਿ ਤੁਹਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਮੁਸਤਹਿਕਮ ਹੋ ਗਈ ਤੇ ਤੁਹਾਡਾ ਸਿਰ ਦਰਦ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਨਤੀਜਾ ਹੈ। ਦੂਜੀ ਅਹਿਮ ਗੱਲ ਯਾਦ ਰੱਖੋ ਕਿ ਦਰਦ ਕੁਛ ਦਵਾਈਆਂ ਦਾ ਰੋਜ਼ਾਨਾ ਇਸਤੇਮਾਲ ਮੇਦੇ ਨੂੰ ਡਿਸਟਰਬ ਕਰਦਾ ਹੈ ਤੇ ਅਲਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਮੱਖਣ, ਨਮਕ, ਵੱਡਾ ਗੋਸ਼ਤ ਤੇ ਬੈਕਰੀ ਦੀ ਮਸਨੂਆਤ ਤੋਂ ਮੁਕੰਮਲ ਪਰਹੇਜ਼ ਕਰੋ ਤੇ ਵਾਕ ਦੀ ਆਦਤ ਅਪਣਾਓ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਮਿਕਦਾਰ ਨੂੰ ਵਧਣ ਨਹੀਂ ਦਿੰਦੀ। ਇਹਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਇਨਸ਼ਾਅੱਲਾ ਨਾਰਮਲ ਰਹੇਗਾ ਤੇ ਸਿਰ ਦਰਦ ਤੋਂ ਵੀ ਨਿਜਾਤ ਮਿਲ ਜਾਏਗੀ
3: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੁਸੀਂ ਸੁਣੀ, ਹੁਣ ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ। ਸੁਲੇਮਾਨ ਸਾਹਿਬ
2: ਜੀ, ਜੀ
3: ਸਫਦਰ ਸਾਹਿਬ ਲਈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਿਰ ਦਰਦ ਬਣ ਗਈ ਹੈ ਤੇ ਜੇ ਇਹਨਾਂ ਨੂੰ ਸਿਰ ਦਰਦੀ ਹੁੰਦੀ ਤਾਂ ਫੇਰ ਕੀ ਹੁੰਦਾ?
2: ਸਹਿਮਾ ਜੀ, ਫੇਰ ਸਿਰ ਦਰਦ ਹੁੰਦਾ, ਹੋਰ ਕੀ ਹੋਣਾ ਸੀ, ਤੁਹਾਨੂੰ ਇੰਨਾ ਨਹੀਂ ਪਤਾ?
3: ਸੁਲੇਮਾਨ ਸਾਹਿਬ ਤੁਸੀਂ ਤੇ ਲਾਜਵਾਬ ਹੀ ਕਰ ਦਿੱਤਾ, ਉਹ ਵੀ ਫੌਰਨ ਹੀ। ਸੁਲੇਮਾਨ ਸਾਹਿਬ
2: ਜੀ, ਜੀ
3: ਇੰਟਰਵਲ ਦੀ ਘੰਟੀ ਵੱਜ ਗਈ ਹੈ ਪਰ ਮੈਂ ਆਪਣੀ ਡਿਊਟੀ ਨਿਭਾ ਰਹੀ ਹਾਂ ਤੇ ਲਿਹਾਜ਼ਾ ਲਿਖਵਾਨੀ ਆ ਆਪਣੇ ਭੈਣ ਭਰਾਵਾਂ ਨੂੰ ਪਤਾ ਤੇ ਫੋਨ ਨੰਬਰ। ਸੋਨੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ। ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਜ਼ਾਤੀ ਤੌਰ ਤੇ ਮਿਲੋ ਤੇ ਸਿਹਤਯਾਬ ਹੋ ਜਾਓ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਜੇ ਤੁਸੀਂ ਪਤਾ ਚੰਗੀ ਤਰ੍ਹਾਂ ਨੋਟ ਕਰ ਲਿਆ ਹੈ ਤੇ ਫਿਰ ਸਮਝੋ ਕਿ ਤੁਸੀਂ ਆਪਣੀ ਬਿਮਾਰੀ ਦਾ ਸ਼ਾਫੀ ਕਾਮਯਾਬ ਤੇ ਮੁਸਤਕਿਲ ਇਲਾਜ ਲੱਭ ਲਿਆ। ਹੁਣ ਪੇਸ਼ ਨੇ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
2: ਜੀ, ਜੀ
3: ਉਮੀਦ ਹੈ ਕਿ ਤੁਸੀਂ ਫਰੈਸ਼ ਹੋ ਗਏ ਹੋਗੇ।
2: ਸਹਿਮਾ ਜੀ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੈਂ ਤੇ ਹਮੇਸ਼ਾ ਹੀ ਫਰੈਸ਼ ਰਹਿੰਦਾ ਹਾਂ।
3: ਮਾਸ਼ਾਅੱਲਾ ਜੀ, ਜ਼ਾਹਿਰ ਹੈ ਕਿ ਤੁਹਾਡੇ ਵਰਗਾ ਤਜਰਬਾਕਾਰ ਤੇ ਮਾਸ਼ਾਅੱਲਾ ਕਾਬਿਲ ਤਰੀਨ ਹਰਬਲ ਐਕਸਪਰਟ ਫਰੈਸ਼ ਨਹੀਂ ਹੋਵੇਗਾ ਤੇ ਹੋਰ ਕੌਣ ਹੋਵੇਗਾ?
2: ਸਹਿਮਾ ਜੀ, ਹਰ ਕੋਈ ਫਰੈਸ਼ ਹੋ ਸਕਦਾ ਹੈ, ਬਸ ਆਪਣੀ ਆਦਤ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ। ਯਾਨੀ ਇਸ ਮਿਸਾਲ ਤੇ ਅਮਲ ਕਰਨਾ ਜ਼ਰੂਰੀ ਹੈ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਹੈਲਥੀ ਵੈਲਥੀ ਐਂਡ ਵਾਈਜ਼।
3: ਵਾਹ ਜੀ ਵਾਹ, ਵਾਹ ਜੀ ਵਾਹ, ਬੇਸ਼ੱਕ ਬਿਲਕੁਲ ਠੀਕ ਫਰਮਾਇਆ। ਲੇਕਿਨ ਅੱਜ ਕੱਲ੍ਹ ਦੇ ਬੰਦੇ ਇਸ ਮਾਕੂਲੇ ਦੇ ਬਰਕਸ ਜਿਹੜੇ ਨਾ ਕੰਮ ਕਰਦੇ ਨੇ, ਇਸ ਲਈ ਫਰੈਸ਼ ਹੋਣ ਦੀ ਬਜਾਏ ਹਰ ਵੇਲੇ ਸੁੱਤੇ ਸੁੱਤੇ ਰਹਿੰਦੇ ਨੇ। ਸੁਲੇਮਾਨ ਸਾਹਿਬ
2: ਜੀ, ਜੀ
3: ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਈਮੇਲ ਘੱਟ ਤੇ ਕਿਸੇ ਹੋਟਲ ਦਾ ਮੈਨਿਊ ਜ਼ਿਆਦਾ ਲੱਗਦਾ। ਸੱਚੀ ਇਸ ਈਮੇਲ ਨੂੰ ਪੜ੍ਹ ਕੇ ਮੇਰੇ ਮੂੰਹ 'ਚ ਪਾਣੀ ਆ ਗਿਆ।
2: ਕਿਉਂ ਸਹਿਮਾ ਜੀ, ਕਿਧਰੇ ਸੱਚੀ ਮੁੱਚ ਦਾ ਮੈਨਿਊ ਤੇ ਨਹੀਂ ਆ ਗਿਆ?
3: ਨਹੀਂ, ਇਹ
4: ਅਸਲੀ ਈਮੇਲ ਤੇ ਲਿਖਣ ਵਾਲੇ ਨੇ ਅਕਬਰ ਸਈਦ ਸਾਹਿਬ। ਇਹ ਫਰਮਾਉਂਦੇ ਨੇ ਕਿ ਮੈਂ ਇੱਕ ਹੋਟਲ ਚ ਮੈਨੇਜਰ ਹਾਂ, ਬੜੇ ਮਜ਼ੇਦਾਰ ਤੇ ਮੁਖਤਲਿਫ ਕਿਸਮ ਦੇ ਖਾਣੇ ਖਾਣ ਨੂੰ ਮਿਲਦੇ ਨੇ। ਦੁਪਹਿਰ ਨੂੰ ਬਿਰਿਆਨੀ, ਪਲਾਓ, ਕੜਾਈ, ਸ਼ਾਮੀ ਕਬਾਬ, ਕੋਰਮਾ, ਹਲੀਮ, ਕਿੰਨੀ ਸੋਹਣੀ ਨੌਕਰੀ ਹੈ ਨਾ। ਤੇ ਰਾਤ ਨੂੰ ਅਮੂਮਨ ਨਿਹਾਰੀ, ਚੱਪਲ ਕਬਾਬ, ਸੀਖ ਕਬਾਬ, ਕੋਫਤੇ ਤੇ ਸਿਰੀ ਪਾਏ ਖਾਣ ਨੂੰ ਮਿਲਦੇ ਨੇ। ਅੱਲਾ ਦੀ ਮਿਹਰਬਾਨੀ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੈ ਤੇ ਮੈਂ ਹਰ ਸ਼ਾਇਦ ਚੰਗੀ ਤਰ੍ਹਾਂ ਖਾਣਾ ਵਾ ਤੇ ਹਜ਼ਮ ਹੁੰਦੀ ਹੈ। ਮਸਲਾ ਇਹ ਵੇ ਕਿ ਮੈਨੂੰ ਆਪਣੇ ਜਿਸਮ ਵਿੱਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਮੂੰਹ ਦਾ ਜ਼ਾਇਕਾ ਅਕਸਰ ਕੌੜਾ ਰਹਿੰਦਾ ਤੇ ਸਾਹ ਵੀ ਫੁੱਲ ਜਾਂਦੀ ਹੈ। ਮੈਨੂੰ ਸਾਰੇ ਇਹੀ ਕਹਿੰਦੇ ਨੇ ਕਿ ਇਹ ਹਾਲਤ ਉਸ ਖਾਣੇ ਦੀ ਵਜ੍ਹਾ ਨਾਲ ਹੈ ਜਿਹੜੀ ਮੈਂ ਖਾਣਾ ਵਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ। ਲਓ ਮੇਰੀ ਤਾਂ ਸਾਰੀ ਖੁਸ਼ੀ ਜ਼ਾਇਆ ਕਰ ਛੋੜੀ,
2: ਭੁੱਖ ਲੱਗ ਗਈ ਖਾਣੇ ਤੇ। ਲੋ ਮੇਰੇ ਭਾਈ, ਮੈਂ ਤੁਹਾਡੇ ਨਾਲ ਮੁਖਾਬ ਤੋਂ ਹੋ ਕੇ ਕਹਿ ਰਿਹਾ ਕਿ ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਸਭ ਕੁਝ ਮੁਰਗਨ ਗਜ਼ਾ ਦਾ ਨਤੀਜਾ ਹੈ।
4: ਅੱਛਾ,
2: ਤੇ ਤੁਸੀਂ ਇਹ ਗੱਲ ਨੋਟ ਕਰ ਲਵੋ ਕਿ ਅਨਕਰੀਬ ਤੁਹਾਨੂੰ ਮੇਦੇ ਦੀ ਵੀ ਤਕਲੀਫ ਹੋਣ ਵਾਲੀ ਹੈ।
4: ਲਓ ਜੀ,
2: ਕਿਉਂਕਿ ਗੈਰ ਮੁਤਦਿਲ ਖੁਰਾਕ ਦੇ ਸਬਬ ਤੁਹਾਡਾ ਲੀਵਰ ਤੇ ਡਿਸਟਰਬ ਹੋ ਚੁੱਕਿਆ ਹੈ ਤੇ ਇਸ ਗੱਲ ਦਾ ਅੰਦੇਸ਼ਾ ਮੌਜੂਦ ਹੈ ਕਿ ਤੁਹਾਨੂੰ ਖੁਦਾ ਨਾ ਖਾਸਾ ਯਰਕਾਂ ਦੀ ਪ੍ਰੋਬਲਮ ਨਾ ਹੋ ਜਾਏ। ਮੇਰੇ ਮੁਹਤਰਮ ਭਾਈ, ਇਹ ਦਵਾਈ ਪਾਰਸਲ ਕਰਾਉਣ ਦਾ ਮਸਲਾ ਨਹੀਂ, ਕਿਉਂਕਿ ਪੇਚੀਦਗੀ ਦੇ ਆਸਾਰ ਨਮਾਇਆ ਹੋ ਚੁੱਕੇ ਨੇ। ਲਿਹਾਜ਼ਾ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਤੁਹਾਡੀ ਤਬੀਅਤ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ ਅਕਬਰ ਸਾਹਿਬ, ਖਾਣੇ ਤੇ ਤੁਸੀਂ ਬਹੁਤ ਹੀ ਸਵਾਦੀ ਸਵਾਦੀ ਬਿਆਨ ਕੀਤੇ ਨੇ, ਲੇਕਿਨ ਉਹਨਾਂ ਖਾਣਿਆਂ ਤੇ ਗੈਰ ਮੁਨਸਿਫਾਨਾ ਹਮਲਾ ਤੁਹਾਡੇ ਲਈ ਪਰੇਸ਼ਾਨੀ ਦਾ ਬਾਇਸ ਬਣ ਗਿਆ। ਲਿਹਾਜ਼ਾ ਮੈਂ ਬੜੀ ਇਤਿਆਤ ਕਰਨੀ ਆ, ਕਿਉਂਕਿ ਮੇਦਾ ਬੰਦੇ ਦਾ ਆਪਣਾ ਯਾਨੀ ਜ਼ਾਤੀ ਹੁੰਦਾ ਜਿਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ
2: ਜੀ,
4: ਤੁਸੀਂ ਕੀ ਕਹਿੰਦੇ ਉਹਦੇ ਬਾਰੇ?
2: ਜੀ ਬਿਲਕੁਲ ਸਹਿਮਾ ਜੀ, ਮੈਂ ਉਹੀ ਗੁਜ਼ਾਰਿਸ਼ ਉਹਨਾਂ ਲੋਕਾਂ ਦੀ ਖਿਦਮਤ ਵਿੱਚ ਕਰਾਂਗਾ ਜਿਹੜੇ ਸ਼ਾਦੀ ਵਿੱਚ ਸ਼ਰੀਕ ਹੋ ਕੇ ਹਰ ਖਾਣੇ ਨੂੰ ਆਖਰੀ ਖਾਣਾ ਸਮਝ ਲੈਂਦੇ ਨੇ। ਕਿ ਖੁਦਾਰਾ ਆਪਣੇ ਮੇਦੇ ਦਾ ਖਿਆਲ ਰੱਖੋ, ਬਰਾਤ ਕਿਸੇ ਦੀ, ਲਾੜਾ ਕੋਈ, ਤੁਸੀਂ ਖਾਮ ਖਾਈ ਆਪਣੇ ਮੇਦੇ ਤੇ ਖਾ ਖਾ ਕੇ ਜ਼ੁਲਮ ਕਰ ਰਹੇ ਹੋ।
4: ਬੜੀ ਸੋਹਣੀ ਗੱਲ ਕੀਤੀ ਹੈ, ਕਾਸ਼ ਲੋਕੀ ਇਸ ਗੱਲ ਤੇ ਅਮਲ ਕਰਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਬਹੁਤ ਹੀ ਅਹਿਮ ਮਸਲੇ ਦੇ ਹਵਾਲੇ ਨਾਲ ਹੈ, ਯਾਨੀ ਕੀਲ ਮੁਹਾਸੇ ਤੇ ਛਾਈਆਂ ਦੇ ਨਿਸ਼ਾਨ। ਸੁਲੇਮਾਨ ਸਾਹਿਬ
2: ਜੀ,
4: ਇਹ ਈਮੇਲ ਸਾਡੀ ਇੱਕ ਭੈਣ ਨੇ ਤਹਿਰੀਰ ਕੀਤੀ ਹੈ, ਲਿਖਦੀਆਂ ਨੇ ਕਿ ਮੈਂ ਸਟੂਡੈਂਟ ਹਾਂ।
2: ਅੱਛਾ,
4: ਤੇ ਮੇਰੀ ਕਲਾਸ ਫੈਲੋਜ਼ ਜਿਹੜੀਆਂ ਨੇ ਨਾ ਉਹ ਇਸ ਗੱਲ ਤੋਂ ਮੇਰੇ ਤੇ ਤੰਸ ਕਰਦੀਆਂ ਨੇ ਕਿ ਮੇਰੇ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਗਏ ਨੇ ਤੇ ਮੁਹਾਸੇ ਵੀ ਬਕਸਰਤ ਨਿਕਲਦੇ ਨੇ। ਮੈਂ ਬੜੇ ਮਹਿੰਗੇ ਲੋਸ਼ਨ, ਕਰੀਮਾਂ ਤੇ ਸਨ ਬਲੌਕ ਵਗੈਰਾ ਇਸਤੇਮਾਲ ਕੀਤੇ ਨੇ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਹੁਣ ਬੜੀ ਆਸ ਤੇ ਤੁਹਾਨੂੰ ਜਿਹੜਾ ਨਾ ਈਮੇਲ ਲਿਖੀ ਹੈ, ਮੇਰੀ ਵਾਲਦਾ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਹੁਣ ਮੈਂ ਦੇਸੀ ਇਲਾਜ ਕਰਵਾਵਾਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਆਜ਼ਮੂਦਾ ਤੇ ਬਹੁਤ ਹੀ ਮੌਸਰ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇ।
2: ਬੇਟੀ ਜੀ, ਨੌਜਵਾਨ ਲੜਕੇ ਤੇ ਲੜਕੀਆਂ 'ਚ ਇਹ ਬਿਮਾਰੀ ਬਕਸਰਤ ਪਾਈ ਜਾਂਦੀ ਹੈ, ਲਿਹਾਜ਼ਾ ਤੁਸੀਂ ਆਪਣੀ ਕਲਾਸ ਫੈਲੋ ਦੀ ਗੱਲਾਂ ਨਾਲ ਪਰੇਸ਼ਾਨ ਨਾ ਹੋਵੋ, ਕਿਉਂਕਿ ਤੁਸੀਂ ਇਕੱਲੇ ਹੀ ਇਸ ਬਿਮਾਰੀ ਦਾ ਸ਼ਿਕਾਰ ਨਹੀਂ। ਬੇਟੀ ਜੀ, ਹੁਣ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ ਤਾਲਾ,
2: ਤੇ ਇਨਸ਼ਾਅੱਲਾ ਤੁਹਾਡੇ ਸਕਿਨ ਦੇ ਸਾਰੇ ਦਾਗ ਤੇ ਮੁਆਸੇ ਇੰਜ ਸਾਫ਼ ਹੋਣਗੇ ਜਿਵੇਂ ਕਦੀ ਹੈ ਹੀ ਨਹੀਂ ਸਨ।
4: ਬਿਲਕੁਲ,
2: ਬਸ ਤੁਸੀਂ ਦਵਾਈ ਤੇ ਪਰਹੇਜ਼ ਪਾਬੰਦੀ ਨਾਲ ਕਰਨੀ ਹੈ, ਦਵਾਈ ਤੁਹਾਨੂੰ ਚੰਦ ਦਿਨਾਂ ਤੱਕ ਮਿਲ ਜਾਏਗੀ। ਤੇ ਇੱਥੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਔਰ ਆਪਣੀਆਂ ਬੇਟੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਨ੍ਹਾਂ ਦੇ ਚਿਹਰੇ ਤੇ ਕਿਲ ਮਾਸੇ ਛਾਈਆਂ ਪੈ ਗਏ ਨੇ ਔਰ ਉਹਨਾਂ ਨੇ ਬੜੇ ਲੋਸ਼ਨ ਔਰ ਬੜੀਆਂ ਦਵਾਈਆਂ ਇਸਤੇਮਾਲ ਕੀਤੀਆਂ, ਫਾਇਦਾ ਨਹੀਂ ਹੋਇਆ, ਸਾਡੇ ਕੋਲ ਆਉਣ, ਅਸੀਂ ਇਨਸ਼ਾਅੱਲਾ ਜੜੀ ਬੂਟੀਆਂ ਨਾਲ ਉਹਨਾਂ ਦਾ ਇਲਾਜ ਕਰਾਂਗੇ ਤੇ ਸੋਹਣਾ ਰੱਬ ਉਹਨਾਂ ਨੂੰ ਮੁਕੰਮਲ ਸ਼ਿਫਾ ਤਾ ਫਰਮਾਏਗਾ ਔਰ ਦੁਬਾਰਾ ਉਹਨਾਂ ਦੇ ਚਿਹਰੇ ਤੇ ਕਿਲ ਮਾਸੇ ਤੇ ਛਾਈਆਂ ਨਹੀਂ ਹੋਣਗੀਆਂ
4: ਇਨਸ਼ਾਅੱਲਾ ਤਾ। ਸੁਲੇਮਾਨ ਸਾਹਿਬ
2: ਜੀ ਜੀ,
4: ਈਮੇਲ ਤੇ SMS ਵੀ ਬਾਕੀ ਨੇ ਤੇ ਮੇਰੀਆਂ ਗੱਲਾਂ ਵੀ, ਲੇਕਿਨ ਪ੍ਰੋਗਰਾਮ ਜਿਹੜਾ ਨਾ ਉਹਦਾ ਵੇਲਾ ਮੁਕਦਾ ਜਾ ਰਿਹਾ, ਲਿਹਾਜ਼ਾ ਮੈਂ ਤੁਹਾਡੀ ਆਮਦ ਤੇ ਮੁਫੀਦ ਮਸ਼ਵਰਿਆਂ ਦਾ ਸ਼ੁਕਰੀਆ ਅਦਾ ਕਰਨੀ ਹੈ।
2: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ
4: ਜੀ। ਬੜੀ ਇਨਾਇਤ, ਸੋਹਣੇ ਭੈਣ ਭਰਾ, ਪਾਕਿਸਤਾਨ ਦੇ ਮਾਇਆ ਨਾਸ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮੌਸਰ ਇਲਾਜ ਤੋਂ ਇਸਤੀਫਾਦਾ ਕਰਨ ਲਈ ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ, ਜਿਹਦੇ ਲਈ ਦਵਾਖਾਨਾ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0427772710। ਮੋਬਾਈਲ ਨੰਬਰ ਹੈ 0300414-2608, ਯਾਨੀ 0300414-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਸਾਡਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤਿੱਕਰ ਰੱਬ ਰਾਖਾ।
0: ਸ਼ੁਕਰੀਆ ਆਪਨੇ FM 101 ਟਿਊਨ ਕੀਆ।

0: शुक्रिया, आपने एफएम 101 ट्यून किया।
1: जिथे जिथे एफएम दी आवाज उथे उथे साइमा नाल सलाम पहुंचे। सोने भैन भ्राओ, तुहाडी मेज़बान साइमा तुहाडे लई हर्बलिस्ट एक्सपर्ट सुलेमान दे तिब्बी मशवरे लैके हाजरे खिदमत है। ते उम्मीद कर दिए कि प्रोग्राम तुहाडे लई सेहतमंदी दा सबब बन रहा होगा। भैणा ते भ्राओ, हर चीज़ दा एक मुल हुंदा है, लेकिन सेहत ऐसी नीमत है जिहदा कोई मुल नहीं। ये अनमोल चीज़ है जिहदे नाल जिंदगी दी हर खुशी ते हर सुख वबस्ता है। साडी सोहणे रब अगे दुआ है कि अल्लाह ताला तुहानू हमेशा सेहतमंद रखे ते तुसी अपनी लाइफ नू सेहतमंदी दे नाल भरपूर इंजॉय करो। आमीन सुम आमीन। सोने भैन भ्राओ, सेहतमंद रहने लई जरूरी है कि बंदा अपनी तबीयत ते गौर करे, अपनी अलामात ते नज़र रखे ते रब ना करे जे तबीयत च जरा जी ना खुशगवार तब्दीली महसूस होवे ते फौरन ही इलाज वल तवज्जो करे। भैणा ते भ्राओ, बीमारी दी मुकम्मल तशखीस ते बेहतरीन इलाज दे हवाले नाल तुहानू मालूमात फराहम करन लई असी अपने स्टूडियो दे विच मुल्क दे नामवर तबीब जनाब प्रोफेसर हर्बल एक्सपर्ट सुलेमान साहब नू मदू कीता होया। ते आओ मिलने हैं यूनानी मेडिकल कॉलेज दे साबिक वाइस प्रिंसिपल ते हर्बल एक्सपर्ट जनाब प्रोफेसर सुलेमान साहब नू। सुलेमान साहब जी आया नू ते बहुत बहुत शुक्रिया कि तुसी साडे प्रोग्राम दी शान ते साडे मान विच इजाफा कीता।
2: साइमा जी, शुक्रिया दी कोई गल नहीं, मेरे लिए ते खुशी दी गल है कि सोहणे रब ने मैनू अपने भैन भरावां दी खिदमत दा मौका दिता है ते सोना रब मेरी इस कोशिश नू कामयाबी अता फरमाए ते इन दे नतीजे च हर मरीज ते हर मरीजा नू शफाए कामला अता फरमाए।
1: आमीन आमीन सुम आमीन जी। ते सोना रब मैनू भी इस काबिल रखे कि मैं अपने भैन भरावां दे ईमेल ते SMS इसी तरह पढ़दी रवां ते उन्हां नू तिब्बी मशवरे पहुंचांदी रवां। फिर एक बार कह दवां आमीन।
2: वैसे सहमा जी, मैं जिहड़ी दुआ मंगी है ਉਹਦੇ ਵਿੱਚ ਵੀ ਤੁਸੀਂ ਸ਼ਾਮਲ ਹੋ।
1: ਅੱਛਾ, ਬੜੀ ਮਿਹਰਬਾਨੀ ਬੜੀ ਮਿਹਰਬਾਨੀ। ਫਿਰ ਵੀ ਦੂਜੀ ਵਾਰੀ ਦੁਆ ਜ਼ਰੂਰੀ ਹੈ। ਸੁਲੇਮਾਨ ਸਾਹਿਬ
2: ਜੀ,
1: ਖਾਣ ਪੀਣ ਦਾ ਸ਼ੌਕ ਤੇ ਹਰ ਕਿਸੇ ਨੂੰ ਹੁੰਦਾ ਹੈ ਨਾ
2: ਜੀ? ਜੀ, ਕਿਉਂ,
1: ਮੈਨੂੰ ਵੀ ਬੜਾ। ਪਰ ਮੈਂ ਐਸੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਵੇਲੇ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਹੋ ਜਿਹੇ ਲੋਕਾਂ ਲਈ ਕੋਈ ਪੈਗਾਮ ਹੈ ਵੇ?
2: ਸਹਿਮਾ ਜੀ, ਇਹੋ ਜਿਹੇ ਲੋਕਾਂ ਲਈ ਪੈਗਾਮ ਨਹੀਂ ਬਲਕਿ ਵਾਰਨਿੰਗ ਹੋਣੀ ਚਾਹੀਦੀ ਹੈ ਕਿ ਉਹ ਇਸ ਆਦਤ ਨੂੰ ਫੌਰੀ ਤੌਰ ਤੇ ਛੱਡ ਦੇਣ, ਨਹੀਂ ਤੇ ਉਹਨਾਂ ਦੀ ਸਿਹਤ ਬਰਬਾਦ ਹੋ ਜਾਏਗੀ। ਸਾਇਮਾ ਜੀ, ਕਿਸੇ ਸਿਆਣੇ ਦਾ ਕੌਲ ਏ ਕਿ ਖਾਧੇ ਉੱਤੇ ਖਾਈਏ ਨਾ ਤੇ ਖਾ ਕੇ ਕਦੀ ਨਹਾਈਏ ਨਾ, ਯਾਨੀ ਖਾਣ ਤੋਂ ਬਾਅਦ ਚੀਜ਼ ਖਾਣਾ ਤੇ ਖਾਣੇ ਦੇ ਬਾਅਦ ਨਹਾਉਣਾ, ਇਹ ਦੋਨੇ ਹੀ ਅਮਲ ਬਹੁਤ ਹੀ ਖਤਰਨਾਕ ਨੇ ਜਿਹੜੇ ਬਿਮਾਰੀ ਪੈਦਾ ਕਰਦੇ ਨੇ।
1: ਬਿਲਕੁਲ ਸੁਲੇਮਾਨ ਸਾਹਿਬ, ਵਾਹ ਵਾਹ, ਤੁਸੀਂ ਤਾਂ ਬੜੇ ਸਿਆਣੇ ਹੋ। ਵਾਹ ਵਾਹ ਵਾਹ, ਸਭ ਤੋਂ ਵੱਡੀ ਬਿਮਾਰੀ ਤੇ ਮੈਂ ਸਮਝਦੀ ਸੀ ਮੋਟਾਪਾ ਹੈ ਜਿਹੜਾ ਜ਼ਿਆਦਾ ਖਾਣ ਨਾਲ ਹੁੰਦਾ ਹੈ, ਲੇਕਿਨ ਇਹ ਦੇਖੋ ਤੁਸੀਂ ਕਿਹੋ ਜਿਹੀਆਂ ਤਰਕੀਬਾਂ ਦੱਸੀਆਂ, ਕਿਹੋ ਜਿਹੀਆਂ ਪਰਹੇਜ਼ਾਂ। ਵਾਹ ਵਾਹ ਵਾਹ
2: ਜੀ, ਬਿਲਕੁਲ ਸਹਿਮਾ ਜੀ, ਤੇ ਜਦੋਂ ਮੋਟਾਪਾ ਆ ਜਾਏ ਤੇ ਫਿਰ ਸਮਝੋ ਕਿ ਹਰ ਬਿਮਾਰੀ ਨੂੰ ਇਨਵੀਟੇਸ਼ਨ ਮਿਲ ਗਿਆ ਹੈ ਤੇ ਜਿਸਮ ਬਣ ਗਿਆ ਬਿਮਾਰੀਆਂ ਦਾ ਡੇਰਾ।
1: ਜੀ ਬਿਲਕੁਲ ਬਿਲਕੁਲ ਬਿਲਕੁਲ, ਅੱਲਾ ਸਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਏ। ਆਮੀਨ ਆਮੀਨ। ਸੁਲੇਮਾਨ ਸਾਹਿਬ
2: ਜੀ,
1: ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ SMS ਹੈ ਉਹ ਮੈਂ ਹਾਜ਼ਰ ਕਰਦੀ ਹਾਂ, ਜਿਹੜੀ ਸਾਡੀ ਇੱਕ ਭੈਣ ਹੋਰਾਂ ਨੇ ਲਿਖਿਆ। ਫਰਮਾਉਂਦੀਆਂ ਨੇ ਕਿ ਮੇਰਾ ਵੇਟ ਕਾਫੀ ਜ਼ਿਆਦਾ, ਲਓ ਜੀ ਉਹੀ ਗੱਲ ਹੋ ਗਈ, ਉਹੀ ਗੱਲ ਨਿਕਲਿਆ ਜੀ, ਕਹਿੰਦੇ ਮੇਰਾ ਵੇਟ ਜ਼ਿਆਦਾ ਹੋ ਗਿਆ, ਹਾਲਾਂਕਿ ਮੈਂ ਬਹੁਤ ਜ਼ਿਆਦਾ ਡਾਇਟਿੰਗ ਕਰਦੀ ਹਾਂ।
2: ਅੱਛਾ,
1: ਮੈਂ ਬਹੁਤ ਪਰੇਸ਼ਾਨ ਹਾਂ ਸੁਲੇਮਾਨ ਸਾਹਿਬ, ਹਰਬਲ ਦਵਾਈਆਂ ਨਾਲ ਮੇਰੀ ਇਹ ਪ੍ਰੋਬਲਮ ਠੀਕ ਹੋ ਜਾਏਗੀ?
2: ਭੈਣ ਜੀ, ਸੁਣੇ ਰੱਬ ਦੀ ਇਹ ਖਾਸ ਕਰਮ ਨਵਾਜ਼ੀ ਹੈ ਕਿ ਉਹਨੇ ਜੜੀ ਬੂਟੀਆਂ ਨੂੰ ਇਨਸਾਨ ਵਾਸਤੇ ਬਾਇਸੇ ਸ਼ਿਫਾ ਬਣਾਇਆ ਹੈ ਤੇ ਬਸ ਜੜੀ ਬੂਟੀਆਂ ਦੇ ਬਾਰੇ ਚ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਹੈ ਕਿ ਇਨ ਮੇਂ ਮੌਤ ਕੇ ਸਵਾ ਹਰ ਬਿਮਾਰੀ ਕਾ ਇਲਾਜ ਮੌਜੂਦ ਹੈ। ਮੇਰੀ ਪਿਆਰੀ ਭੈਣ, ਮੈਂ ਇੱਕ ਹੋਰ ਚੰਗੀ ਜੀ ਗੱਲ ਦੱਸ ਦਵਾਂ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਮੋਟਾਪਾ ਦੂਰ ਹੋ ਜਾਂਦਾ ਹੈ ਬਲਕਿ ਇਹ ਕਤਈ ਬੇਜ਼ਰਰ ਹੈ, ਲਿਹਾਜ਼ਾ ਬੇਫਿਕਰ ਹੋ ਕੇ ਇਸ ਇਲਾਜ ਨੂੰ ਅਪਣਾਇਆ ਜਾ ਸਕਦਾ ਹੈ। ਮੇਰੀ ਪਿਆਰੀ ਭੈਣ, ਜੇ ਤੁਸੀਂ ਇਲਾਜ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਮੈਨੂੰ ਮਤਲਬ ਫਰਮਾਓ, ਮੈਂ ਤੁਹਾਡੇ ਲਈ ਮੁੰਤਖਬ ਮੌਜੂ ਖੁਰਾਕ ਵੀ ਤਰਤੀਬ ਦਿਆਂਗਾ ਤੇ ਹਤਿਆਤੀ ਤਦਾਬੀਰ ਵੀ ਦੱਸਾਂਗਾ ਤੇ ਆਲਾ ਦਰਜੇ ਦੀ ਹਰਬਲ ਦਵਾਈ ਵੀ ਤਜਵੀਜ਼ ਹੋ ਜਾਵੇਗੀ ਜਿਹਦੇ ਨਾਲ ਜਿਸਮ ਦੀ ਅਜ਼ਾਫੀ ਚਰਬੀ ਤਹਿਲੀਲ ਹੋ ਜਾਏਗੀ, ਨਿਜ਼ਾਮੇ ਜਿਗਰ ਤੇ ਮੇਦੇ ਨੂੰ ਤਕਵੀਅਤ ਮਿਲੇਗੀ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਛੁਟਕਾਰਾ ਮਿਲ ਜਾਏਗਾ। ਭੈਣ ਜੀ, ਇੱਕ ਗੱਲ ਯਾਦ ਰੱਖੋ ਕਿ ਬਾਅਦ ਲੋਕਾਂ ਨੂੰ ਡਾਇਟਿੰਗ ਦੀ ਵਜ੍ਹਾ ਨਾਲ ਮੋਟਾਪੇ ਦੀ ਪ੍ਰੋਬਲਮ ਹੋ ਜਾਂਦੀ ਹੈ, ਲਿਹਾਜ਼ਾ ਡਾਇਟਿੰਗ ਦੀ ਬਜਾਏ ਮੁਨਾਸਬ ਤੇ ਮੌਜੂ ਗਜ਼ਾ ਲੈਣੀ ਚਾਹੀਦੀ ਹੈ ਤੇ ਨਾਲ ਹੀ ਇਸ ਹਰਬਲ ਦਵਾਈ ਜਿਹੜੀ ਜੜੀ ਬੂਟੀਆਂ ਦੀ ਅਵਤਾਇਸ਼ ਨੂੰ ਰੋਕੇ ਉਹ ਵੀ ਨਾਲ ਇਸਤੇਮਾਲ ਕਰਨੀ ਚਾਹੀਦੀ ਹੈ।
1: ਜੀ ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਡਾਇਟਿੰਗ ਛੱਡੋ ਤੇ ਮੁਕੰਮਲ ਇਲਾਜ ਵੱਲ ਤਵੱਜੋ ਕਰੋ ਤਾਂ ਕਿ ਇਸ ਪ੍ਰੋਬਲਮ ਤੋਂ ਮੁਕੰਮਲ ਨਿਜਾਤ ਮਿਲ ਸਕੇ। ਸੁਲੇਮਾਨ ਸਾਹਿਬ
2: ਜੀ ਜੀ,
1: ਮੈਨੂੰ ਗੱਲ ਸਮਝ ਨਹੀਂ ਆਉਂਦੀ, ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਨੇ ਤੇ ਕੁਝ ਲੋਕਾਂ ਨੂੰ ਆਪਣੇ ਦੁਬਲੇਪਨ ਤੇ ਸੁੱਕੇ ਜਿਸਮ ਦੀ ਵਜ੍ਹਾ ਨਾਲ ਟੈਨਸ਼ਨ ਹੈ।
2: ਜੀ ਜੀ
1: ਸੁਲੇਮਾਨ ਸਾਹਿਬ, ਬੰਦੇ ਨੂੰ ਤੇ ਕਿਸੇ ਤਰ੍ਹਾਂ ਚੈਨ ਹੀ ਨਹੀਂ ਹੁੰਦਾ, ਇਹਦਾ ਕੀ ਇਲਾਜ ਹੈ?
2: ਸਹਿਮਾ ਜੀ, ਮੋਟਾਪਾ ਤੇ ਹੱਦ ਤੋਂ ਜ਼ਿਆਦਾ ਜਿਸਮ ਦਾ ਸੁੱਕਣਾ ਦੋਨੇ ਹੀ ਤਿੱਬੀ ਮਸਲੇ ਨੇ।
1: ਹਾਂਜੀ,
2: ਇਹ ਦੋਨੋਂ ਮਸਲੇ ਤੋਜੋ ਤੇ ਇਲਾਜ ਮੰਗਦੇ ਨੇ। ਜਦੋਂ ਇਹਨਾਂ ਦੋਨਾਂ ਬਿਮਾਰੀਆਂ ਦਾ ਇਲਾਜ ਹੋ ਜਾਏ ਤੇ ਬੰਦੇ ਨੂੰ ਸ਼ਿਫਾ ਮਿਲ ਜਾਏਗੀ ਤੇ ਆਪੇ ਚੈਨ ਆ ਜਾਏਗਾ।
1: ਜੀ ਬਿਲਕੁਲ, ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਬੇਚੈਨੀ ਤੇ ਬਿਮਾਰੀ ਦੀ ਵਜ੍ਹਾ ਨਾਲ ਇਨਸਾਨ ਪਰੇਸ਼ਾਨ ਰਹਿੰਦਾ।
2: ਹਾਂਜੀ
1: ਸੁਲੇਮਾਨ ਸਾਹਿਬ, ਸਾਨੂੰ ਈਮੇਲ ਭੇਜੀਏ। ਮੁਬਸ਼ਰ ਹਫੀਜ਼ ਸਾਹਿਬ ਨੇ ਲਿਖਦੇ ਨੇ ਕਿ ਮੇਰੀ ਉਮਰ 23 ਸਾਲ ਏ, ਮਗਰ ਜਿਸਮ ਇੰਨਾ ਦੁਬਲਾ ਪਤਲਾ ਬਲਕਿ ਸੁੱਕਾ ਹੈ ਕਿ ਮੈਂ 15 ਸਾਲ ਦਾ ਲੱਗਣਾ ਵਾ। ਸੁਲੇਮਾਨ ਸਾਹਿਬ, ਅਸੀਂ ਘਰ ਦੇ ਵਿੱਚ ਬਹੁਤ ਅੱਛੀ ਤੇ ਭਰਪੂਰ ਗਿਜ਼ਾ ਜਿਹੜੀ ਨਾ ਖਾਂਦੇ ਹਾਂ, ਕਿਸੇ ਸ਼ੈ ਦੀ ਕਮੀ ਨਹੀਂ। ਇਹਦੇ ਬਾਵਜੂਦ ਮੇਰੀ ਜਿਸਮਾਨੀ ਹਾਲਤ ਸਾਰੇ ਘਰ ਵਾਲਿਆਂ ਲਈ ਫਿਕਰਮੰਦੀ ਦਾ ਸਬਬ ਬਣੀ ਹੋਈ ਹੈ। ਪਤਾ ਨਹੀਂ ਮੈਨੂੰ ਕਮਜ਼ੋਰੀ ਕਿਉਂ ਮਹਿਸੂਸ ਹੁੰਦੀ ਹੈ, ਦਿਲ ਕਰਦਾ ਕਿ ਆਰਾਮ ਕਰਦਾ ਰਹਾਂ, ਹਰ ਵੇਲੇ ਥੱਕਣ ਤੇ ਤਬੀਅਤ ਸੁਸਤ ਰਹਿੰਦੀ ਹੈ। ਸੁਲੇਮਾਨ ਸਾਹਿਬ, ਉਹ ਇਹ ਵੀ ਕਹਿੰਦੇ ਨੇ ਕਿ ਮੈਂ ਅੱਜ ਕੱਲ੍ਹ ਰੋਜ਼ਾਨਾ ਰੋਗ ਨੇ ਜੈਤੂਨ, ਰੋਗ ਨੇ ਬਦਾਮ, ਇੰਜੀਰ ਤੇ ਖਜੂਰ ਇਸਤੇਮਾਲ ਕਰ ਰਿਹਾ। ਇਹ ਚੀਜ਼ਾਂ ਮੇਰੇ ਲਈ ਠੀਕ ਨੇ, ਬਰਾਏ ਮਿਹਰਬਾਨੀ ਜੇ ਮੁਮਕਿਨ ਹੋਵੇ ਤੇ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ
2: ਸਾਹਿਬ,
1: ਇੰਨਾ ਕੁਝ ਖਾ ਕੇ ਵੀ
2: ਦੇਖੋ ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਬੇਸ਼ੱਕ ਚੰਗੀ ਖੁਰਾਕ ਚੰਗੀ ਸਿਹਤ ਲਈ ਜ਼ਰੂਰੀ ਹੈ, ਲੇਕਿਨ ਗਜ਼ਾ ਵੀ ਉਦੋਂ ਹੀ ਜੁਜ਼ੇ ਬਦਨ ਬਣਦੀ ਹੈ ਜਦੋਂ ਬਦਨੀ ਨਿਜ਼ਾਮ ਤੇ ਆਜ਼ਾਦ ਦੀ ਕਾਰਕਰਦਗੀ ਠੀਕ ਹੋਵੇ।
1: ਹਾਂਜੀ,
2: ਮਸਲਾ ਇਹ ਵੇ ਕਿ ਤੁਹਾਨੂੰ ਯੂਰਨ ਵਿੱਚ ਗੈਰ ਤਬੀਅਤ ਕੈਫੀਅਤ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਨਾਲ ਗਜ਼ਾ ਕੁਵਤ ਬਖਸ਼ ਸਾਬਤ ਨਹੀਂ ਹੋ ਰਹੀ। ਬੇਟਾ ਜੀ, ਤੁਸੀਂ ਆਪਣੀ ਮੌਜੂਦਾ ਗਜ਼ਾ ਨੂੰ ਫੌਰਨ ਤਰਕ ਕਰੋ, ਕਿਉਂਕਿ ਇਹ ਗਜ਼ਾ ਤੁਹਾਡੇ ਲਈ ਮੌਜੂਦ ਨਹੀਂ, ਇਹਦੇ ਨਾਲ ਜਿਸਮ ਦੀ ਹਿੱਦਤ ਵੱਧ ਜਾਏਗੀ। ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਾਈ ਹੈ, ਜਿਗਰ ਤੇ ਮੇਦਾ ਦਰੁਸਤ ਹੋ ਜਾਏਗੇ ਤੇ ਜਿਹਦੇ ਬਾਅਦ ਗਜ਼ਾ ਜੁਜ਼ੇ ਬਦਨ ਹੋ ਕੇ ਤੁਹਾਡਾ ਜਿਸਮ ਸਡੋਲ ਤੇ ਭਰ ਜਾਏਗਾ। ਲਿਹਾਜ਼ਾ ਇਹਦੇ ਨਾਲ ਹੀ ਹਰ ਕਿਸਮ ਦੀ ਕਮਜ਼ੋਰੀ ਤੇ ਥਕਣ ਵੀ ਦੂਰ ਹੋ ਜਾਏਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਭੈਣੋ ਤੇ ਭਰਾਓ, ਤੁਹਾਡੀ ਈਮੇਲ ਤੇ SMS ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ, ਔਰ ਹਰਬਲ ਐਕਸਪਰਟ ਸੁਲੇਮਾਨ ਸਾਹਿਬ ਤੁਹਾਡੇ ਤਿੱਬੀ ਮਸ਼ਵਰੇ ਤੁਹਾਨੂੰ ਦੇ ਰਹੇ ਨੇ। ਪਰ ਉਸ ਤੋਂ ਪਹਿਲੇ, ਅੱਧੀ ਛੁੱਟੀ ਹੋ ਗਈ ਏ, ਇਸ ਲਈ ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772710। ਮੋਬਾਈਲ ਨੰਬਰ ਏ 0300414 2608, ਯਾਨੀ 0300414 2628। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਭੈਣਾਂ ਤੇ ਭਰਾਓ, ਪਤਾ ਤੁਸੀਂ ਨੋਟ ਕਰ ਲਿਆ, ਨੰਬਰ ਤੁਸੀਂ ਨੋਟ ਕਰ ਲਿਆ। ਹੁਣ ਦੁਬਾਰਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੀ, ਹਰਬਲ ਐਕਸਪਰਟ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ ਦਾ। ਸੁਲੇਮਾਨ ਸਾਹਿਬ
2: ਜੀ, ਜੀ
1: ਹਰ ਇਨਸਾਨ ਦੇ ਕੋਲ ਦਿਲ ਔਰ ਦਿਮਾਗ ਹੁੰਦੇ ਨੇ, ਬੰਦੇ ਕੋਲ ਦੋ ਚੀਜ਼ਾਂ ਮੌਜੂਦ ਨੇ ਤੇ ਗੱਲ ਕਿਹਦੀ ਮੰਨਣੀ ਚਾਹੀਦੀ ਹੈ?
2: ਸਹਿਮਾ ਜੀ, ਦਿਲ ਖੁਆਇਸ਼ਾਤ ਦਾ ਮਰਕਜ਼ ਹੈ।
1: ਅੱਛਾ,
2: ਤੇ ਦਿਮਾਗ ਖੁਆਇਸ਼ਾਤ ਨੂੰ ਬੈਲੈਂਸ ਕਰਦਾ ਹੈ। ਮਸਲਾ ਦਿਲ ਕਰਦਾ ਹੈ ਕਿ ਬੰਦੇ ਕੋਲ ਬਹੁਤ ਸਾਰੀ ਦੌਲਤ ਹੋਵੇ, ਹੁਣ ਦਿਮਾਗ ਦੱਸੇਗਾ ਕਿ ਦੌਲਤ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ, ਇਹਦਾ ਸਹੀ ਤਰੀਕਾ ਕੀ ਹੈ ਤੇ ਗਲਤ ਤਰੀਕਾ ਕੀ ਹੈ। ਸਹਿਮਾ ਜੀ, ਦਿਮਾਗ ਦੇ ਬਗੈਰ ਕੀਤੇ ਗਏ ਫੈਸਲੇ ਅਮੂਮਨ ਗਲਤ ਤੇ ਨੁਕਸਾਨਦੇਹ ਹੁੰਦੇ ਨੇ।
1: ਓਹੋ, ਮੇਰਾ ਤਾਂ ਜੋ ਦਿਲ ਕਰਦਾ ਮੈਂ ਉਹ ਕਰਨੀ ਆ।
2: ਸਹਿਮਾ ਜੀ, ਹੁਣ ਥੋੜੀ ਦਿਮਾਗ ਨੂੰ ਵੀ ਜ਼ਹਿਮਤ ਦੇ ਲਿਆ ਕਰੋ।
1: ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ, ਇਹ ਤਾਂ ਬਹੁਤ ਜ਼ਰੂਰੀ ਹੈ ਸੁਲੇਮਾਨ ਸਾਹਿਬ। ਅਗਲੀ ਚੀਜ਼ ਜਿਹੜੀ ਈਮੇਲ ਹੈ ਉਹ ਰਿਆਜ਼ ਅਹਿਮਦ ਸਾਹਿਬ ਨੇ ਤਹਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰਾ ਛੋਟਾ ਭਾਈ ਜੀ ਦੀ ਸ਼ਾਦੀ ਨੂੰ ਤਕਰੀਬਨ 5 ਸਾਲ ਹੋ ਗਏ ਨੇ, ਬੇ ਔਲਾਦੀ ਦੀ ਬਿਮਾਰੀ ਦਾ ਸ਼ਿਕਾਰ ਹੈ। ਅਸੀਂ ਉਹਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਉਮੀਦ ਨਜ਼ਰ ਨਹੀਂ ਆਈ। ਹੁਣ ਸਾਰੇ ਇਹੀ ਕਹਿੰਦੇ ਨੇ ਕਿ ਬੱਚਾ ਗੋਦ ਲੈ ਲਓ। ਸੁਲੇਮਾਨ ਸਾਹਿਬ, ਮੈਂ ਆਪਣੇ ਭਾਈ ਦੀ ਰਿਪੋਰਟ ਵੀ ਕਰੀਏ, ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਅਸੀਂ ਇਸ ਮਸਲਾ ਕੋਈ ਹੱਲ ਹੈ ਜਾਂ ਨਹੀਂ। ਜੀ ਸੁਲੇਮਾਨ ਸਾਹਿਬ।
2: ਰਿਆਜ਼ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਦੇਖੀਆਂ ਨੇ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਭਾਈ ਦੀ ਪ੍ਰੋਬਲਮ ਅਜੇ ਤੱਕ ਠੀਕ ਕਿਉਂ ਨਹੀਂ ਹੋਈ। ਮੇਰੇ ਮੁਹਤਰਮ, ਸਾਡੇ ਹਰਬਲ ਇਲਾਜ ਨਾਲ ਤੇ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਬੇਉਲਾਦੀ ਤੋਂ ਛੁਟਕਾਰਾ ਮਿਲ ਗਿਆ ਹੈ। ਬਹਰਹਾਲ ਤੁਸੀਂ ਪਰੇਸ਼ਾਨ ਨਾ ਹੋਵੋ ਤੇ ਆਪਣੇ ਭਾਈ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਦੀ ਕੈਫੀਅਤ ਤੇ ਤਬੀਅਤ ਦੇ ਮੁਤਾਬਿਕ ਉਹਦੇ ਲਈ ਦਵਾਈ ਤਰਤੀਬ ਦੇ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਮਸਲਾ ਠੀਕ ਹੋ ਜਾਵੇਗਾ ਤੇ ਇਨਸ਼ਾਅੱਲਾ ਖੁਦਾ ਮੁਰਾਦਾਂ ਨੂੰ ਪੂਰਾ ਕਰੇਗਾ।
1: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਜੀ, ਕਿਉਂ ਨਹੀਂ, ਸੋਹਣਾ ਰੱਬ ਬਹੁਤ ਹੀ ਮਿਹਰਬਾਨ ਹੈ, ਉਹੀ ਬੇਮੁਰਾਦਾਂ ਨੂੰ ਬਾਮੁਰਾਦ ਕਰਦਾ। ਸੁਲੇਮਾਨ ਸਾਹਿਬ
2: ਜੀ, ਜੀ
1: ਕਸੋਟੀ ਦਾ ਇੱਕ ਹੋਰ ਸਵਾਲ ਪੁੱਛਾਂ?
2: ਜੀ ਜ਼ਰੂਰ ਪੁੱਛੋ, ਨਾਲ ਹੀ ਜੀ ਇਜ਼ਾਫਾ ਹੋ ਜਾਏਗਾ।
1: ਸੁਲੇਮਾਨ ਸਾਹਿਬ
2: ਜੀ, ਜੀ
1: ਫਲਾਂ ਵਿੱਚੋਂ ਕਿਹੜਾ ਫਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਸਭ ਤੋਂ ਜ਼ਿਆਦਾ ਅਨਮੋਲ?
2: ਸਹਿਮਾ ਜੀ, ਦੁਨੀਆ 'ਚ ਉਲਾ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਫਲ ਕੋਈ ਵੀ ਨਹੀਂ।
1: ਵਾਹ, ਬਿਲਕੁਲ ਠੀਕ, 100% ਨੰਬਰ ਤੁਹਾਨੂੰ ਦਿੰਦੀ ਹਾਂ ਸੁਲੇਮਾਨ ਸਾਹਿਬ। ਔਲਾਦ ਤੋਂ ਜ਼ਿਆਦਾ ਕੋਈ ਸ਼ੈ ਕੀਮਤੀ ਨਹੀਂ ਹੋ ਸਕਦੀ। ਸੁਲੇਮਾਨ ਸਾਹਿਬ ਅਗਲੀ ਜਿਹੜੀ ਈਮੇਲ ਹੈ ਉਹ ਸਾਨੂੰ ਭੇਜੀਏ, ਰਾਗਿਬ ਸਾਹਿਬ ਨੇ ਤਹਿਰੀਰ ਕੀਤੀ ਹੈ, ਲਿਖਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮਾਨੀ ਕਮਜ਼ੋਰੀ, ਤੱਕਣ ਤੇ ਲੱਤਾਂ 'ਚ ਹਲਕਾ ਹਲਕਾ ਦਰਦ ਮਹਿਸੂਸ ਹੁੰਦਾ ਤੇ ਭੁੱਖ ਹਾਲਾਂਕਿ ਬਹੁਤ ਲੱਗਦੀ ਹੈ ਤੇ ਮੈਂ ਕੁਝ ਨਾ ਕੁਝ ਖਾਂਦਾ ਹੀ ਰਹਿੰਦਾ ਵਾਂ, ਨੀਂਦ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ ਤੇ ਮੂੰਹ ਦਾ ਜ਼ਾਇਕਾ ਵੀ ਅਜੀਬ ਜਿਹਾ ਹੋ ਗਿਆ, ਬਰਾਏ ਮਿਹਰਬਾਨੀ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ। ਸਲਮਾਨ ਸਾਹਿਬ,
2: ਭਾਈ ਜੀ, ਭੁੱਖ ਜ਼ਿਆਦਾ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਸਿਹਤ ਠੀਕ ਹੈ ਤੇ ਤੁਹਾਨੂੰ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਮੇਰੇ ਮੁਹਤਰਮ, ਤੁਸੀਂ ਜਿਹੜੀ ਅਲਾਮਤਾਂ ਤਹਿਰੀਰ ਕੀਤੀਆਂ ਨੇ ਉਹਦੇ ਮੁਤਾਬਿਕ ਮੇਰੀ ਇਬਤਦਾਈ ਤਸ਼ਖੀਸ ਇਹ ਵੇ ਕਿ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ, ਲਿਹਾਜ਼ਾ ਤੁਸੀਂ ਫੌਰੀ ਤੌਰ 'ਤੇ ਆਪਣਾ ਸ਼ੂਗਰ ਟੈਸਟ ਕਰਾਓ ਤਾਂ ਕਿ ਇਹ ਸਹੀ ਸੂਰਤ ਹਾਲ ਦਾ ਇਲਮ ਹੋ ਸਕੇ। ਮੇਰੇ ਭਾਈ, ਜਿਸਮਾਨੀ ਕਮਜ਼ੋਰੀ ਅਤੇ ਭੁੱਖ ਦੀ ਜ਼ਿਆਦਤੀ ਇਹ ਦੋਨੋਂ ਹੀ ਸ਼ੂਗਰ ਦੀ ਵਾਜ਼ਿਆ ਅਲਾਮਤ ਨੇ, ਬਹਰਹਾਲ ਟੈਸਟ ਬਹੁਤ ਜ਼ਰੂਰੀ ਹੈ। ਮੁਹਤਰਮ, ਮੈਂ ਤੁਹਾਨੂੰ ਹਦਾਇਤ ਕਰਾਂਗਾ ਕਿ ਤੁਸੀਂ ਸ਼ੂਗਰ ਦੀ ਹਾਲਤ 'ਚ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਇਬਤਦਾਈ ਮਰਹਲੇ 'ਤੇ ਹੀ ਇਲਾਜ ਸ਼ੁਰੂ ਹੋ ਜਾਏ ਤੇ ਬਿਮਾਰੀ ਦੀ ਰੋਕਥਾਮ ਵਿੱਚ ਬਹੁਤ ਕਾਮਯਾਬੀ ਮਿਲਦੀ ਹੈ। ਦੂਜੀ ਗੱਲ ਇਹ ਵੇ ਕਿ ਜੜੀ ਬੂਟੀਆਂ ਨਾਲ ਨਾ ਸਿਰਫ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਂਦੀ ਹੈ ਬਲਕਿ ਜਿਸਮਾਨੀ ਕਮਜ਼ੋਰੀ, ਥਕਨ, ਸੁਸਤੀ ਅਤੇ ਜਿਸਮਾਨੀ ਦਰਦ ਵੀ ਠੀਕ ਹੋ ਜਾਂਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਟੈਸਟ ਕਰਾਉਣ ਤੋਂ ਬਾਅਦ ਮੇਰੇ ਨਾਲ ਜ਼ਰੂਰ ਰਾਬਤਾ ਕਰਨਾ, ਮੈਂ ਤੁਹਾਡੇ ਲਈ ਮੌਜੂਦ ਦਵਾਈ ਪਾਰਸਲ ਕਰਵਾ ਦਿਆਂਗਾ।
1: ਜੀ ਜੀ, ਬਿਲਕੁਲ ਇਹੀ ਗੱਲ ਹੈ ਸੁਲੇਮਾਨ ਸਾਹਿਬ। ਇਹ ਸ਼ੂਗਰ ਜਿਹੜੀ ਬੋਲਣ 'ਚ ਮਿੱਠੀ
2: ਜੀ
1: ਤੇ ਲੱਗਣ 'ਚ ਬਹੁਤ ਹੀ ਕੌੜੀ ਤੇ ਬੁਰੀ ਬਿਮਾਰੀ ਹੈ ਸੁਲੇਮਾਨ ਸਾਹਿਬ, ਇਹਦੇ ਲਈ ਜਿਹੜੇ ਖਾਸ ਤੁਸੀਂ ਦਵਾਈਆਂ ਬਣਾਈਆਂ ਨੇ ਇਹਦੀ ਰੋਕਥਾਮ ਕਿੰਝ ਹੋ ਸਕਦੀ ਹੈ?
2: ਸਹਿਮਾ ਜੀ, ਸ਼ੂਗਰ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਰ ਵਕਤ ਇਲਾਜ ਕਰਾਇਆ ਜਾਏ।
1: ਅੱਛਾ,
2: ਦਵਾ ਦੀ ਪਾਬੰਦੀ ਕੀਤੀ ਜਾਏ ਤੇ ਹਰ ਪਰਹੇਜ਼ ਦੇ ਨਾਲ ਨਾਲ ਇਹਤਿਆਤੀ ਤਦਾਬੀਰ ਤੇ ਸਖਤੀ ਨਾਲ ਅਮਲ ਕੀਤਾ ਜਾਵੇ, ਫਿਰ ਬੰਦਾ ਇੱਕ ਨਾਰਮਲ ਲਾਈਫ ਗੁਜ਼ਾਰਨ ਦੇ ਕਾਬਿਲ ਹੋ ਜਾਂਦਾ ਹੈ।
1: ਜੀ ਬਿਲਕੁਲ, ਇਹ ਤੇ ਜ਼ਰੂਰੀ ਹੈ ਸੁਲੇਮਾਨ ਸਾਹਿਬ। ਅਗਲੀ ਚਿੱਠੀ ਜਿਹੜੀ, ਅਗਲੀ ਜਿਹੜੀ ਸਾਡੀ ਈਮੇਲ ਹੈ
2: ਜੀ ਜੀ,
1: ਉਹ ਸ਼ੂਗਰ ਦੇ ਮਨਫੀ ਅਸਰਾਂ ਦੇ ਹਵਾਲੇ ਨਾਲ ਹੈ।
2: ਅੱਛਾ,
1: ਜਿਹੜੀ ਆਸਿਫ ਰਮਜ਼ਾਨ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ ਜੀ,
1: ਲਿਖਦੇ ਨੇ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 40 ਸਾਲ ਹੈ, ਮੈਨੂੰ 3 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ, ਦਵਾਈ ਤੇ ਬਾਕਾਇਦਗੀ ਨਾਲ ਲੈਣਾ ਵਾਂ, ਲੇਕਿਨ ਹੁਣ ਮਸਲਾ ਇਹ ਵੇ ਕਿ ਤਵਾਨਾਈ, ਐਨਰਜੀ ਤੇ ਜਿਸਮਾਨੀ ਕੁਵਤ ਬਿਲਕੁਲ ਘੱਟ ਗਈ ਹੈ। ਮੈਂ ਤਾਕਤ ਦੀ ਗੋਲੀਆਂ ਤੇ ਟੀਕੇ ਦਾ ਕੋਰਸ ਵੀ ਕਰਵਾਇਆ
2: ਜੀ,
1: ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਜ਼ਹਿਨੀ ਤੌਰ ਤੇ ਬਹੁਤ ਫਿਕਰਮੰਦ ਤੇ ਪਰੇਸ਼ਾਨ ਹਾਂ, ਪਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਜ਼ਰੂਰ ਕੋਈ ਨਾ ਕੋਈ ਇਲਾਜ ਹੋਵੇਗਾ। ਬਰਾਏ ਮਿਹਰਬਾਨੀ ਕੋਈ ਇਹੋ ਜਿਹੀ ਅਜ਼ਮੂਦਾ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਕੁਵਤ ਵੱਧ ਜਾਵੇ ਤੇ ਸ਼ੂਗਰ ਮੁੱਕ ਜਾਵੇ। ਜੀ ਸੁਲੇਮਾਨ
2: ਸਾਹਿਬ, ਭਾਈ ਅਕਸਰ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਤੇ ਉਜ਼ਲਾਤੀ ਕਮਜ਼ੋਰੀ ਨਾਕਾਬਲੇ ਇਲਾਜ ਹੈ, ਐਸੇ ਲਈ ਉਹ ਇਲਾਜ ਵੱਲ ਤਵੱਜੋ ਨਹੀਂ ਕਰਦੇ ਤੇ ਉਹਨਾਂ ਦੀ ਬਿਮਾਰੀ ਹੌਲੀ ਹੌਲੀ ਵੱਧਦੀ ਜਾਂਦੀ ਹੈ। ਲੇਕਿਨ ਜਿਹੜੇ ਮਰਦ ਆਪਣੀ ਅਸਾਬੀ ਕਮਜ਼ੋਰੀ ਤੇ ਬਰ ਵਕਤ ਤਵੱਜੋ ਦਿੰਦੇ ਨੇ ਉਹਨਾਂ ਦੀ ਲਾਈਫ ਬਿਲਕੁਲ ਡਿਸਟਰਬ ਨਹੀਂ ਹੁੰਦੀ ਤੇ ਉਹ ਨਾਰਮਲ ਲੋਕਾਂ ਦੀ ਤਰ੍ਹਾਂ ਆਪਣੇ ਫਰਜ਼ ਪੂਰੇ ਕਰਦੇ ਨੇ। ਮੇਰੇ ਮੁਹਤਰਮ ਭਾਈ, ਯਾਦ ਰੱਖੋ ਕਿ ਮੁਦਰੇ ਸਿਹਤ ਗੋਲੀਆਂ ਜਾਂ ਦੂਸਰੀਆਂ ਚੀਜ਼ਾਂ ਵਕਤੀ ਆਰਾਮ ਤੇ ਦਿੰਦੀਆਂ ਨੇ, ਲੇਕਿਨ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਹੀ ਬਿਹਤਰ ਹੈ। ਮੇਰੇ ਪਿਆਰੇ ਭਾਈ, ਮੈਂ ਤੁਹਾਡੇ ਲਈ ਇੱਕ ਖਾਸ ਦਵਾਈ ਬਣਾਈ ਹੈ ਜਿਹੜੀ ਬੇਜ਼ਰਰ ਮੁਸਰ ਜਿਹੜੀ ਬੂਟੀਆਂ ਦਾ ਮਜਮੂਆ ਹੈ। ਤੁਸੀਂ ਇਸ ਦਵਾਈ ਨੂੰ ਹਸਬੇ ਹਦਾਇਤ ਇਸਤੇਮਾਲ ਕਰਨਾ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਜਿਸਮ ਵਿੱਚ ਕੁਵਤ ਤੇ ਤਾਕਤ ਭਰ ਜਾਏਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ
2: ਜੀ ਜੀ,
1: SMS ਤੇ ਈਮੇਲ ਜਿਹੜੀਆਂ ਨੇ ਉਹ ਪੜ੍ਹਨ ਤੇ ਬੜਾ ਦਿਲ ਕਰਦਾ, ਪਰ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਤੇ ਆਪਣੀ ਕੀਮਤੀ ਰਾਏ ਤੋਂ ਆਗਾਹ ਫਰਮਾਇਆ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਸਾਡੇ ਨਾਲ ਰਾਬਤਾ ਕਰੋ। ਸਾਡਾ ਪਤਾ ਏ ਵੇ ਸੁਲੇਮਾਨ ਦਵਾਖਾਨਾ, ਰਜਿਸਟਰਡ ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 1 6 0। ਮੋਬਾਈਲ ਨੰਬਰ ਏ 0300414 2608, ਯਾਨੀ 0300414 2628। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਇਸ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਆਪਣਾ ਬਹੁਤ ਧਿਆਨ ਰੱਖਣਾ, ਤੁਹਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਣੇ ਆ। ਰੱਬ ਰਾਖਾ।
0: ਸ਼ੁਕਰੀਆ, ਆਪਨੇ FM 101 ਟਿਊਨ ਕੀਆ।